0: ਹੋ ਗਿਆ ਹੁਣ ਖਤਮ ਥੈਂਕ ਯੂ ਲਵ ਯੂ ਆਲ
1: ਓ ਬੇਬੀ ਬਸ ਰਹਿਣ ਦੋ ਨਾ ਲੜੋ ਮੇਰੇ ਹੁਸਨ ਦੇ ਦੁਸ਼ਮਣਾਂ ਨਾਲ ਇਹ ਜ਼ਮਾਨਾ ਜ਼ਾਲਮ ਹੈ ਤੇ ਜ਼ਾਲਮ ਹੀ ਰਹਿਣਾ ਹੈ
2: ਓਏ ਕੱਚੀਆਂ ਅੰਬੀਆਂ ਤਾਂ ਮੈਂ ਚੱਪ ਕੇ ਖਾ ਜੂ